ਜੀ ਤਾਂ ਹਾਜ਼ਰ ਹੈ ਚੰਬਿਆਲੀ ਪ੍ਰੋਗਰਾਮ ਲੈ ਕਰਕੇ ਅਤੇ ਅੱਜ ਸੋਮਵਾਰ ਹੈ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਅਸਾਂ ਨੇ ਗੱਲਬਾਤ ਕਰਨੀ ਹੈ ਜੀ ਸੇ ਹੈ ਲੋਕਤੰਤਰ ਦੇ ਵਿੱਚ ਵੋਟ ਪਾਉਣਾ ਕਿਤਨਾ ਕਰੇ ਜ਼ਰੂਰੀ ਹੈ ਅਤੇ ਕੰਨੇ ਛੋਟੀ ਜਿਹੀ ਗੱਲਬਾਤ ਕਰਨੀ ਬੈਲੈਂਸ ਡਾਇਟ ਮਤਲਬ ਸੰਤੁਲਿਤ ਆਹਾਰ ਅਤੇ ਇਸਦੇ ਕੰਨੇ ਹੀ ਦੇਖਾ ਜੀ ਚੰਬਿਆਲੀ ਦੇ ਵਿੱਚ ਨਵੀਂ ਤਾਜ਼ੀ ਖਬਰਾਂ ਵੀ ਹੋਣੀ ਅਤੇ ਕੰਨੇ ਹੀ ਸੁਣਨੇ ਛੈਲ ਛੈਲ ਵਧੀਆ ਵਧੀਆ ਚੰਬਿਆਲੀ ਲੋਕ ਗੀਤ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਵਿਨੇ ਅਵਰੋਲ ਦੇ ਗਾਏ ਇਸ ਲੋਕ ਗੀਤ ਦੇ ਕੰਨੇ।

ਜੀ ਤਾਂ ਬੜਾ ਹੀ ਵਧੀਆ, ਬੜਾ ਹੀ ਪੁਰਾਣਾ ਅਤੇ ਬੜਾ ਹੀ ਮਸ਼ਹੂਰ ਲੋਕ ਗੀਤ ਹੈ ਜੀ ਅਸਾਂ ਦੇ ਚੰਬੇ ਦਾ। ਅਤੇ ਅਬ ਗੱਲਬਾਤ ਜਿਹੜੀ ਅਸੀਂ ਕਰਨੀ, ਅਸਾਂ ਨੇ ਲੋਕ ਸ਼ਾਹੀ ਦੇ ਵਿੱਚ ਵੋਟ ਪਾਉਣਾ ਕਿਤਨਾ ਜ਼ਰੂਰੀ ਹੈ। ਦੇਖੋ ਜੀ, ਹਰ ਪ੍ਰਕਾਰ ਦੀ ਸਰਕਾਰ ਚੁਣਨ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਜਿਹੜੇ ਹੈ ਅਸੀਂ ਅਪਣਾਏ ਜਾਂਦੇ। ਅਤੇ ਅਗਰ ਆਪਣੇ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਅਸਾਂ ਦਾ ਦੇਸ਼ ਲੋਕਤੰਤਰ ਅਤੇ ਲੋਕ ਸ਼ਾਹੀ ਦੇ ਵਿੱਚ ਵੋਟ ਦੇਣਾ ਜਿਹੜਾ ਹੈ ਸੇ ਹਰ ਮਾਣੂ ਦਾ ਸਾਰਿਆਂ ਕਾ ਜ਼ਰੂਰੀ ਹੱਕ ਵੀ ਹੈ ਅਤੇ ਫਰਜ਼ ਵੀ ਹੈ। ਕਿ ਜੋ ਕਿ ਅਸਾਂ ਦੇ ਦੇਸ਼ ਦੇ ਪ੍ਰਤੀ ਵੀ ਕੁਛ ਫਰਜ਼ ਹਨ ਅਤੇ ਅਸਾਂ ਦੇ ਹੱਕ ਵੀ ਹਨ, ਲੇਕਿਨ ਸਾਰਿਆਂ ਕਾ ਵੱਡਾ ਜਿਹੜਾ ਹੈ ਹੱਕ ਵੀ ਅਤੇ ਫਰਜ਼ ਵੀ ਸੇ ਹੈ ਜੀ ਵੋਟ ਪਾਉਣਾ। ਕਿ ਜੋ ਕਿ ਦੇਖਾ ਜੀ, ਅਸਾਂ ਦੇ ਦੇਸ਼ ਦੇ ਵਿੱਚ ਤਾਂ ਕਿਤੇ ਨਾ ਕਿਤੇ ਜਿਹੜੇ ਹੈ ਸੇ ਵੋਟ ਪਾਉਂਦੇ ਰਹਿੰਦੇ। ਅਤੇ ਤੁਸਾਂ ਜੋ ਪਤਾ ਹੈ ਬਈ ਦੁਨੀਆ ਦਾ ਸਾਰਿਆਂ ਕਾ ਵੱਡਾ ਲੋਕਤੰਤਰ ਹੈ ਅਸਾਂ ਦਾ ਦੇਸ਼। ਤਾਂ ਦੇਖਾ ਜੀ, ਵੋਟ ਕਨੇ ਹੀ ਆਮ ਪਬਲਿਕ ਜਿਹੜੀ ਹੈ ਅਸੀਂ ਆਪਣੇ ਨੁਮਾਇੰਦਿਆਂ 'ਚੋਂ ਚੁਣਦੀ ਅਤੇ ਇਸ ਕਨੇ ਦੇਸ਼ ਦੀ ਸਰਕਾਰ ਬਣਦੀ। ਇਹ ਲੋਕ ਸ਼ਾਹੀ ਦੀ ਨੀਂਹ ਹੁੰਦੇ। ਅਬੇ ਤੁਸੀਂ ਫਰਜ਼ ਕਰ ਲਿਓ ਕਿ ਨੀਂਹ ਜਿਹੜੀ ਹੈ ਸੇ ਮਜ਼ਬੂਤ ਨੀਂਹ ਹੈ ਅਤੇ ਉੱਪਰ ਤੁਸੀਂ ਬੜੀ ਵਧੀਆ ਜਿਹੜੀ ਹੈ ਸੇ ਬਿਲਡਿੰਗ ਖੜ੍ਹੀ ਕਰ ਦਿੱਤੀ ਦੀ ਹੈ, ਤਾਂ ਸੇ ਤਾਂ ਕੁਛ ਨਾ ਕੁਛ ਮੌਕੇ ਜਿਹੜੀ ਹੈ ਸੇ ਗਿਰਣੀ ਹੈ। ਤਾਂ ਸਹੀ ਹਾਲ ਹੈ ਜੀ ਕਿ ਅਗਰ ਲੋਕ ਸ਼ਾਹੀ ਦੀ ਨੀਂਹ ਪੱਕੀ ਕਰਨੀ ਹੈ ਤਾਂ ਹਰੇਕ ਮਾਣੂ ਜੋ ਜਿਹੜਾ ਹੈ ਸੇ ਵੋਟ ਪਾਉਣਾ ਪਾਉਣਾ। ਲੋਕਾਂ ਦੀ ਸਰਕਾਰ ਹੈ, ਲੋਕਾਂ ਵਾਸਤੇ ਹੈ ਅਤੇ ਲੋਕ ਹੀ ਇਸ ਜੋ ਚੁਣਦੇ, ਅਤੇ ਇਹ ਨੀਂਹ ਤਾਂ ਹੀ ਮਜ਼ਬੂਤ ਹੋ ਸਕਦੀ ਜਿਸ ਵੇਲੇ ਮਾਣੂ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰੇ। ਦੇਖਾ ਜੀ, ਵੋਟ ਕਨੇ ਕਿਆ ਹੁੰਦਾ ਕਿ ਹਰ ਮਾਣੂ ਜਿਹੜਾ ਹੈ ਸੇ ਆਪਣੇ ਜਿਹੜੇ ਵਿਚਾਰ ਹੈ ਤਿਸ ਦੇ, ਆਪਣੀ ਜਿਹੜੀ ਰਾਏ ਹੈ ਸੇ ਦੱਸੀ ਸਕਦਾ ਕਿ ਕਦੇ ਮਾਣੂ ਜੋ ਸੇ ਪਸੰਦ ਕਰਦਾ, ਦੇਸ਼ ਦੇ ਵਿੱਚ ਕਦੇ ਸਰਕਾਰ ਹੋਣੀ ਚਾਹੀਦੀ ਹੈ ਨਾ ਜੀ। ਇਸ ਦੇ ਵਿੱਚ ਅਸਾਂ ਜੋ ਬੜੀ ਸਾਰੀ ਚੀਜ਼ਾਂ ਦਾ ਜਿਹੜਾ ਹੈ ਸੇ ਧਿਆਨ ਰੱਖਣਾ ਚਾਹੀਦਾ ਜਿਸ ਟਾਈਮ ਅਸੀਂ ਵੋਟ ਪਾਉਣੇ ਜਾਂਦੇ। ਸਾਰਿਆਂ ਕਾ ਪਹਿਲੀ ਗੱਲ ਇਹ ਹੈ ਕਿ ਮਾਣੂ ਜਿਹੜਾ ਹੈ ਸੇ ਇਮਾਨਦਾਰ ਹੋਣਾ ਚਾਹੀਦਾ। ਅਗਰ ਕਿਸੇ ਵੀ ਮਾਣੂ ਪਰ ਜ਼ਰਾ ਵੀ ਬੇਈਮਾਨੀ ਦੇ ਛਿੰਟੇ ਪੇ ਦੇਣ ਤਾਂ ਤੁਸਾਂ ਜੋ ਤੀਸ ਜੋ ਵੋਟ ਕਰਨੇ ਕਾ ਪਹਿਲੇ ਜਿਹੜਾ ਹੈ ਸੇ ਕਈ ਵਾਰੀ ਸੋਚਣਾ ਚਾਹੀਦਾ। ਮਾਣੂ ਕਾਬਲ ਵੀ ਹੋਣਾ ਚਾਹੀਦਾ, ਇਹ ਨਹੀਂ ਕਿ ਤੁਸੀਂ ਕੋਈ ਨੁਮਾਇੰਦਾ ਖੜ੍ਹਾ ਕੀਤਾ ਔਰ ਜਿਤਾ ਹੀ ਦਿੱਤਾ। ਅਬ ਤਿਸ ਮਾਣੂ ਦੇ ਵਿੱਚ ਕਾਬਲੀਅਤ ਹੀ ਨਹੀਂ ਹੈ ਤਾਂ ਤਿੰਨੀ ਕਰਨਾ ਕਿਆ। ਅਤੇ ਤੀਜੀ ਬੜੀ ਖਾਸੀਅਤ ਇਹ ਹੋਣੀ ਚਾਹੀਦੀ ਕਿ ਸੇ ਜਿਹੜਾ ਹੈ ਸੇ ਜ਼ਿੰਮੇਦਾਰ ਹੋਣਾ ਚਾਹੀਦਾ। ਕਿ ਜੋ ਕਿ ਅਤੇ ਜੋ ਇਹ ਲੱਗਣਾ ਚਾਹੀਦਾ ਕਿ ਯਾਰ ਇਹਨਾਂ ਮਾਣੂਆਂ ਨੇ ਮੀਜੋ ਜਿਹੜੇ ਹੈ ਸੇ ਵੋਟ ਦਿੱਤੇ ਦੇਣ ਤਾਂ ਕੁਛ ਕੰਮ ਵਾਸਤੇ ਦਿੱਤੇ ਦੇਣ, ਅਤੇ ਮੇਰੀ ਤਾਕਤ ਨਹੀਂ ਹੈ, ਇਹ ਇਹਨਾਂ ਮਾਣੂਆਂ ਦੀ ਤਾਕਤ ਹੈ। ਤਾਂ ਕਿਆ ਮੈਂ ਇਹਨਾਂ ਮਾਣੂਆਂ ਕਨੇ ਕੋਈ ਗਦਾਰੀ ਤਾਂ ਨਹੀਂ ਕਰਿਆ ਕਰਦਾ, ਕੋਈ ਬੇਈਮਾਨੀ ਤਾਂ ਨਹੀਂ ਕਰਿਆ ਕਰਦਾ? ਅਤੇ ਤਾਂ ਹੀ ਜੀ ਅਸਾਂ ਦਾ ਦੇਸ਼ ਜਿਹੜਾ ਹੈ ਸੇ ਅੱਗੇ ਵਧ ਸਕਦਾ। ਕਿ ਜੋ ਕਿ ਇਸ ਕਨੇ ਦੇਸ਼ ਦੇ ਵਿੱਚ ਖਰੀ ਸਰਕਾਰ ਬਣਦੀ ਅਤੇ ਹਰੇਕ ਲੈਵਲ ਪਰ ਜਿਹੜੀ ਹੈ ਸੇ ਤਰੱਕੀ ਹੁੰਦੀ।

ਅਗਰ ਤੁਸੀਂ ਵੋਟ ਨਹੀਂ ਪਾਂਗੇ ਜਾਂ ਗਲਤ ਮਾਣੂ ਜੋ ਵੋਟ ਪਾਂਗੇ ਤਾਂ ਹੋਰ ਵੀ ਖਰਾਬ ਹੈ। ਤਾਂ ਇਸ ਕਰਕੇ ਕਿਆ ਹੁਣ ਬੁਰੇ ਲੋਕ ਜਿਹੜੇ ਹੈ ਸੇ ਤਿੰਨਾਂ ਦੇ ਹੱਥ ਦੇ ਵਿੱਚ ਰਾਜ ਜਿਹੜਾ ਸੀ ਆਈ ਜਾਣਾ। ਅਤੇ ਜਿਤਨੀ ਵੀ ਬੁਰੀ ਗੱਲਾਂ ਹਨ ਬੁਰੀ ਘਟਨਾਵਾਂ ਹਨ ਤਿੰਨਾਂ ਸੇ ਵੱਧ ਜਾਣੀ ਅਤੇ ਪੂਰੇ ਸਮਾਜ ਦਾ ਪੂਰੇ ਦੇਸ਼ ਪਰ ਜਿਹੜਾ ਹੈ ਸੇ ਇਹਨਾਂ ਗੱਲਾਂ ਦਾ ਅਸਰ ਹੁੰਦਾ। ਅਤੇ ਹਰ ਮਾਣੂ ਦੇ ਵੋਟ ਦਾ ਦੇਖਾ ਜੀ ਬਿਲਕੁਲ ਹੀ ਬਰਾਬਰ ਹੱਕ ਹੈ, ਚਾਹੇ ਸੇ ਅਮੀਰ ਹੋ, ਗਰੀਬ ਹੋ, ਪੜ੍ਹਿਆ ਦਾ ਹੋ ਜਾਂ ਅਨਪੜ੍ਹ ਹੋ, ਸਾਰਿਆਂ ਦੇ ਵੋਟ ਦੀ ਕੀਮਤ ਜਿਹੜੀ ਹੈ ਸੇ ਬਰਾਬਰ ਹੈ। ਅਤੇ ਸਾਰਿਆਂ ਕਬੱਡੀ ਖਾਸੀਅਤ ਹੈ ਜੀ ਇਹ ਲੋਕਤੰਤਰ ਦੀ। ਅਤੇ ਹਰੇਕ ਮਾਣੂ ਜੋ ਪੂਰਾ ਬਰਾਬਰ ਹੱਕ ਦਿੱਤੇ ਦਾ ਹੈ ਕਿ ਸੇ ਆਪਣੀ ਜ਼ਿੰਮੇਵਾਰੀ ਕਨੇ ਖਰੇ ਮਾਣੂ ਜੋ ਜਿਹੜਾ ਹੈ ਸੇ ਅੱਗੇ ਲਾਏ। ਅਤੇ ਵੋਟ ਕਰਨੇ ਦੇਖਾ ਜੀ ਲੋਕਾਂ ਜੋ ਜ਼ਿੰਮੇਦਾਰੀ ਦਾ ਅਹਿਸਾਸ ਵੀ ਹੁੰਦਾ। ਅਤੇ ਵੋਟ ਪਾਉਣੇ ਜਿਸ ਟਾਈਮ ਤੁਸੀਂ ਨੇ ਜਾਣਾ ਤਾਂ ਸਾਰਿਆਂ ਕਾ ਵੱਡੀ ਗੱਲ ਤਾਂ ਇਹ ਹੈ ਕਿ ਇਹ ਨਹੀਂ ਕਿ ਹਾਂਜੀ ਅੱਜ ਵੋਟ ਪਾਉਣੇ ਜਾਣਾ ਤਾਂ ਕੁਨੀ ਵੀ ਬੋਲੀ ਦਿੱਤਾ ਤਿਸ ਜੋ ਵੋਟ ਪਾਈ ਦਿੱਤਿਆ, ਜਾਂ ਕੁਨੀ ਆਪਣੇ ਰਿਸ਼ਤੇਦਾਰ ਦੀ ਗੱਲ ਕੀਤੀ ਹੈ ਨਾ, ਕੁਨੀ ਜਾਤੀ ਦੀ ਗੱਲ ਕੀਤੀ, ਕੁਨੀ ਧਰਮ ਦੀ ਗੱਲ ਕੀਤੀ। ਅਗਰ ਇਹ ਗੱਲਾਂ ਸੀ ਅੱਬ ਵੀ ਇਤਨੇ ਸਾਲ ਹੋਈ ਗਏ ਦੇਸ਼ ਦੀ ਆਜ਼ਾਦੀ ਦੇ ਬਾਅਦ ਵੀ ਅਗਰ ਇਹਨਾਂ ਗੱਲਾਂ ਵਿੱਚ ਅਸੀਂ ਉਲਝੇ ਰਹਿੰਗੇ ਨਾ ਜੀ, ਤਾਂ ਅਸੀਂ ਜਿਹੜੇ ਹੈ ਸੇ ਸਮਾਜ ਦੇ ਤੌਰ ਪਰ ਤਰੱਕੀ ਨਹੀਂ ਕਰ ਸਕਦੇ, ਨਾ ਰਾਸ਼ਟਰ ਦੇ ਤੌਰ ਪਰ ਤਰੱਕੀ ਕਰ ਸਕਦੇ। ਫਿਰ ਅਸਾਂ ਨੇ ਇਹ ਵੀ ਸੋਚਿਆ ਦਾ ਹੈ ਕਿ ਜਿਸ ਟਾਈਮ ਕੋਈ ਇਲੈਕਸ਼ਨ ਜਿੱਤੇ ਜਾਂਦਾ ਹੈ ਨਾ ਜੀ, ਜਾਂ ਪੈਸੇ ਦਾ ਜਿਹੜਾ ਸੀ ਬੋਲਬਾਲਾ ਹੈ ਹਰੇਕ ਇਲੈਕਸ਼ਨ ਦੇ ਵਿੱਚ, ਅਤੇ ਤੁਸਾਂ ਨੇ ਬਗੈਰ ਲਾਲਚ ਕਨੇ ਜਿਹੜਾ ਹੈ ਜਾਂ ਬਗੈਰ ਡਰ ਦੇ ਕਨੇ ਕਿਸੇ ਵੀ ਦਬਾਅ ਦੇ ਵਿੱਚ ਨਹੀਂ ਆਉਂਦੇ ਹੋਏ ਆਪਣਾ ਵੋਟ ਜਿਹੜਾ ਹੈ ਸੇ ਦੇਣਾ ਹੈ, ਕਿ ਜੋ ਕਿ ਤੁਸਾਂ ਦਾ ਵੋਟ ਜਿਹੜਾ ਹੈ ਸੇ ਗੁਪਤ ਹੈ, ਗੁਪਤ ਮਤਦਾਨ ਬੋਲਦੇ ਇਸ ਜੋ ਤੁਸਾਂ ਦੇ ਵੋਟ ਜੋ ਜਿਹੜਾ ਹੈ ਸੇ ਜਗ ਜ਼ਾਹਿਰ ਨਹੀਂ ਕੀਤਾ ਜਾਂਦਾ, ਤਾਂ ਕੁਛ ਜੋ ਪਤਾ ਨਹੀਂ ਲੱਗਣਾ ਕਿ ਤੁਸਾਂ ਨੇ ਕੁਛ ਜੋ ਵੋਟ ਪਾਇਦਾ ਹੈ। ਅਤੇ ਹਰੇਕ ਮਾਣੂ ਜਿਸ ਟਾਈਮ ਵੀ ਵੋਟ ਪਾਉਣੇ ਜਾਂਦਾ ਤਾਂ ਦਿਲ ਪਰ ਹੱਥ ਰੱਖਣਾ, ਆਪਣੇ ਦੇਸ਼ ਜੋ ਜਿਹੜਾ ਸੇ ਅੱਗੇ ਕਰਨਾ, ਅਤੇ ਇਮਾਨਦਾਰ ਸਾਫ਼ ਸੁਥਰਾ ਨੁਮਾਇੰਦਾ ਜਿਹੜਾ ਹੈ ਸੇ ਚੁਣਨਾ, ਤਾਂ ਹੀ ਲੋਕਤੰਤਰ ਸਹੀ ਮਾਇਨੇ ਦੇ ਵਿੱਚ ਜਿਹੜਾ ਹੈ ਸੇ ਕਾਰਗਰ ਸਾਬਿਤ ਹੋ ਸਕਦਾ। ਦੇਖਾ ਜੀ ਅੱਬ ਕਿ ਜੋ ਕਿ ਗੱਲਬਾਤ ਜਾਣਕਾਰੀ ਦੇ ਕੰਨੇ ਕੰਨੇ ਜ਼ਰੂਰੀ ਹੈ ਮਨੋਰੰਜਨ ਵੀ, ਅਤੇ ਅੱਬ ਹੋਈ ਜਾਏ ਜੀ ਅਗਲਾ ਲੋਕ ਗੀਤ ਬੰਸੀ ਭਾਰਦਵਾਜ, ਲੇਖ ਰਾਮਪਾਲ ਅਤੇ ਮਦਨ ਗੌਤਮ ਦੀ ਆਵਾਜ਼ ਦੇ ਵਿੱਚ।

ਜਿੱਦਾਂ ਸੁਣਦੇ ਚੰਬਿਆਲੀ ਦੇ ਵਿੱਚ ਨਵੀਂ ਤਾਜ਼ੀ ਖਬਰਾਂ। ਪ੍ਰਦੇਸ਼ ਵਿੱਚ ਪਹਿਲੇ ਦੌਰ ਦੇ ਪੰਚਾਇਤ ਇਲੈਕਸ਼ਨਾਂ ਵਾਸਤੇ ਪ੍ਰਚਾਰ ਬੰਦ ਅਤੇ ਅੱਗੇ ਹੋਣੇ ਵਾਲੇ ਇਲੈਕਸ਼ਨਾਂ ਵਾਸਤੇ ਪੋਲਿੰਗ ਪਾਰਟੀਆਂ ਰਵਾਨਾ। ਰਾਜਪਾਲ ਕਵਿੰਦਰ ਗੁਪਤਾ ਨੇ ਇੰਧਨ ਬਚਾਉਣੇ ਅਤੇ ਨਸ਼ੇ ਕਾ ਦੂਰ ਭਾਈਚਾਰਾ ਬਣਾਉਣ ਵਾਸਤੇ ਸਾਰੇ ਮਾਣੋ ਦੀ ਕੋਸ਼ਿਸ਼ਾਂ ਪਰ ਦਿੱਤਾ ਜ਼ੋਰ। ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿੱਚ 66 ਖਾਸ ਮਾਣੋ ਜੋ ਬਣਨੇ ਜਾਇਆ ਕਰਦੇ ਹਨ ਪਦਮ ਇਨਾਮ। ਤਾਂ ਦੇਖਾ ਜੀ, ਇਹ ਕੁਛ ਨਵੀਂ ਤਾਜ਼ੀ ਜਿਹੜੀ ਹੈ ਸੇ ਖਬਰ ਹੈ। ਅਤੇ ਅਬ ਗੱਲਬਾਤ ਕਰਨੀ ਜੀ ਅਸਾਂ ਨੇ ਸੰਤੁਲਿਤ ਆਹਾਰ ਅਤੇ ਵਧੀਆ ਸਿਹਤ ਦੇ ਬਾਰੇ ਵਿੱਚ। ਦੇਖਾ ਜੀ, ਅਗਰ ਸਿਹਤ ਸਹੀ ਰੱਖਣੀ ਹੈ ਤਾਂ ਤੁਸਾਂ ਦਾ ਖਾਣ ਪਾਣ ਜਿਹੜਾ ਹੈ ਸੇ ਬੜਾ ਨੱਪਿਆ ਤੁਲਿਆ ਹੋਣਾ ਚਾਹੀਦਾ ਹੈ ਨਾ ਜੀ। ਅਤੇ ਅੱਜ ਕੱਲ੍ਹ ਦਾ ਜਿਹੜਾ ਹਿਸਾਬ ਹੈ ਨਾ ਜੀ, ਅੱਜ ਕੱਲ੍ਹ ਦੀ ਜਿਹੜੀ ਵਿਅਸਤ ਜ਼ਿੰਦਗੀ ਹੈ, ਅਸੀਂ ਦੌੜੇਦੇ ਹਨ, ਬਿਆਗਾ ਉੱਠਦੇ, ਦਫ਼ਤਰ 'ਚੋਂ ਜਾਂਦੇ, ਮਜ਼ਦੂਰੀ 'ਚੋਂ ਜਾਂਦੇ, ਕੰਮ ਕਾਰ ਕਰਦੇ, ਸ਼ਾਮੀ ਆਉਂਦੇ ਹੈ ਨਾ, ਘਰ ਆਈ ਕਰੀ ਵੀ ਕੋਈ ਨਾ ਕੋਈ ਕੰਮ ਕਾਰਿਆ ਕਰਦੇ ਨੇ, ਕਈ ਪ੍ਰਕਾਰ ਦੀ ਜਿਹੜੀ ਹੈ ਅਸੀਂ ਉਲਝਣੇ ਹਨ। ਤਾਂ ਇਹ ਜਿਹੜੀ ਵਿਅਸਤ ਜ਼ਿੰਦਗੀ ਹੈ, ਇਸ ਦੇ ਵਿੱਚ ਅਸੀਂ ਸਾਰੇ ਕੰਮ ਤਾਂ ਕਰੇ ਕਰਦੇ ਹਨ, ਲੇਕਿਨ ਸਾਰਿਆਂ ਦਾ ਜ਼ਰੂਰੀ ਕੰਮ ਅਸੀਂ ਭੁੱਲੀ ਜਾਇਆ ਕਰਦੇ ਹਨ। ਸੇ ਕਿਆ ਹੈ ਕਿ ਆਪਣੇ ਖਾਣੇ ਪੀਣੇ ਪਰ ਧਿਆਨ ਦੇਣਾ।

ਕਿ ਜੋ ਕਿ ਤੁਸੀਂ ਵਧੀਆ ਕੰਮ ਤਾਂ ਹੀ ਕਰ ਸਕਦੇ ਜੇ ਤੁਸਾਂ ਦੀ ਸਿਹਤ ਠੀਕ ਹੋਊਗੀ। ਫਰਜ਼ ਕਰੋ ਜੇ ਜਿਸ ਟਾਈਮ ਤੁਸੀਂ ਬਿਮਾਰ ਹੁੰਦੇ ਤਾਂ ਕਿਆ ਤੁਸਾਂ ਦੀ ਜਿਹੜੀ ਦਿਨ ਚਰਿਆ ਹੁੰਦੀ ਬਿਆਗਾ ਕਲੀ ਕਰਕੇ ਸ਼ਾਮੀ ਤਿਕਰ, ਕਿਆ ਤੁਸੀਂ ਤੀਆਂ ਹੀ ਕੰਮ ਕਮਾਉਂਦੇ? ਬਿਲਕੁਲ ਨਹੀਂ। ਤੁਸਾਂ ਦੇ ਕੰਮ ਕਰਨ ਦੀ ਜਿਹੜੀ ਰਫ਼ਤਾਰ ਹੈ ਇਸ ਦੇ ਵਿੱਚ ਕਿਆ ਆਉਂਦੀ? ਸੁਸਤੀ ਆਉਂਦੀ ਹੈ ਨਾ, ਮਨ ਨਹੀਂ ਕਰਦਾ। ਅਤੇ ਸਿੱਧੀ ਜਿਹੀ ਗੱਲ ਹੈ ਜੀ, ਜ਼ਿੰਦਗੀ ਦੇ ਜਿਤਨੇ ਵੀ ਖਰੀ ਗੱਲਾਂ ਹਨ ਤਿੰਨਾਂ ਦਾ ਲੁਤਫ ਤੁਸੀਂ ਮਜ਼ਾ ਤੁਸੀਂ ਤਾਂ ਹੀ ਲੈ ਸਕਦੇ ਜੇ ਤੁਸਾਂ ਦੀ ਸਿਹਤ ਠੀਕ ਹੈ। ਅਤੇ ਸਰੀਰੀ ਸਿਹਤ ਜਿਹੜੀ ਹੈ ਅਸੀਂ ਬੜੀ ਜ਼ਰੂਰੀ ਹੈ। ਦੇਖਾ ਜੀ, ਅਸੀਂ ਜਿਸ ਟਾਈਮ ਖਾਣਾ ਖਾਂਦੇ ਤਾਂ ਅਸਾਂ ਕੁਛ ਇੱਕ ਚੀਜ਼ਾਂ ਦਾ ਜਿਹੜਾ ਹੈ ਸੀ ਧਿਆਨ ਰੱਖਣਾ ਹੈ। ਸਾਰਿਆਂ ਤੋਂ ਪਹਿਲੇ ਤਾਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸੰਤੁਲਿਤ ਆਹਾਰ ਜਿਹੜਾ ਸੀ ਕਿਆ ਹੁੰਦਾ। ਅਤੇ ਅਗਰ ਵਿਗਿਆਨਿਕ ਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ ਨਾ ਜੀ, ਤਾਂ ਇਹਦੇ ਖਾਣਾ ਜਿਸ ਦੇ ਵਿੱਚ ਸਾਰੀ ਚੀਜ਼ਾਂ ਜਿਹੜੀ ਹੈ ਸੇ ਸਹੀ ਮਾਤਰਾ ਦੇ ਵਿੱਚ ਹੋਣ। ਤੁਸਾਂ ਜੋ ਮੈਂ ਇੱਕ ਉਦਾਹਰਣ ਦਿੰਦਾ, ਜੇ ਮੰਨ ਲਓ ਤੁਸੀਂ ਸਾਗ ਸਬਜ਼ੀ ਬਣਾਉਂਦੇ ਹੈ ਨਾ ਜੀ, ਅਤੇ ਇਸ ਦੇ ਵਿੱਚ ਥੋੜ੍ਹੇ ਜਿਹੇ ਆਪ ਕਿਆ ਕਰਦੇ ਤੁਸੀਂ, ਲੂਣ ਪਾਉਂਦੇ, ਥੋੜ੍ਹੀ ਮਿਰਚਾਂ ਪਾਉਂਦੇ, ਥੋੜ੍ਹਾ ਘੀ ਪਾਉਂਦੇ ਹੈ ਨਾ ਜੀ, ਅਤੇ ਹੋਰ ਵੀ ਮਟੇ ਮਸਾਲੇ ਜਿਹੜੇ ਹੈ ਸੇ ਪਾਉਂਦੇ, ਤਾਂ ਤਿੰਨਾਂ ਦੀ ਇੱਕ ਮਾਤਰਾ ਹੈ। ਤੁਸੀਂ ਇਹ ਸੋਚੋ ਵੀ ਸਬਜ਼ੀ ਕਾ ਜ਼ਿਆਦਾ ਲੂਣ ਪਾਈ ਦਿੱਤਾ ਤਾਂ ਕਿਆ ਤੁਸੀਂ ਇਸੇ ਸਬਜ਼ੀ ਖਾਈ ਸਕਦੇ? ਬਿਲਕੁਲ ਨਹੀਂ ਖਾਈ ਸਕਦੇ। ਅਤੇ ਤੀਆਂ ਹੀ ਅਸਾਂ ਦੇ ਸਰੀਰ ਵਾਸਤੇ ਵੀ ਜੀ ਪ੍ਰੋਟੀਨ, ਕਾਰਬੋਹਾਈਡਰੇਟਸ, ਵਸਾ, ਵਿਟਾਮਿਨ, ਖਣਿਜ, ਲਵਣ ਅਤੇ ਹੋਰ ਰੇਸ਼ੇ ਜਿਹੜੇ ਹੈ ਸੇ ਬੜੇ ਭਾਰੀ ਜ਼ਰੂਰੀ ਹਨ। ਜਿਵੇਂ ਕਿ ਅਸੀਂ ਪ੍ਰੋਟੀਨ ਦੀ ਗੱਲ ਕਰਦੇ ਤਾਂ ਕੁਤੇ ਕੱਟ ਲੱਗ ਜਾਂਦਾ ਹੈ ਨਾ, ਕੱਟ ਵੱਟ ਲੱਗ ਜਾਂਦਾ ਅਗਰ ਸਰੀਰ ਦੇ ਵਿੱਚ, ਅਤੇ ਅਗਰ ਅਸੀਂ ਪ੍ਰੋਟੀਨ ਨਹੀਂ ਖਾਂਗੇ ਤਾਂ ਅਸੀਂ ਠੀਕ ਨਹੀਂ ਹੋਣਾ। ਕਾਰਬੋਹਾਈਡਰੇਟਸ ਜਿਹੜੇ ਹੈ ਸੇ ਅਸਾਂ ਜੋ ਇੱਕਦਮ ਤਾਕਤ ਦਿੰਦੇ, ਜਿਵੇਂ ਅਸੀਂ ਦੀ ਕਣਕ ਹਨ, ਕੁਕੜੀਆਂ ਹਨ ਹੈ ਨਾ ਜੀ, ਕਿ ਜੋ ਕਿ ਅਸਾਂ ਜੋ ਇੱਕਦਮ ਤਾਕਤ ਚਾਹੀਦੀ ਹੁੰਦੀ। ਤਾਂ ਹੀ ਤਾਂ ਦੇਖਿਆ ਜੀ ਅਸੀਂ ਸਬਜ਼ੀ ਘੱਟ ਖਾਂਦੇ ਅਤੇ ਰੋਟੀ ਜ਼ਿਆਦਾ ਖਾਂਦੇ, ਕਿ ਜੋ ਕਿ ਇਸ ਕਾਰਨ ਅਸਾਂ ਜੋ ਤਾਕਤ ਜਿਹੜੀ ਹੈ ਸੇ ਮਿਲਦੀ ਬਿਲਕੁਲ ਇੱਕਦਮ। ਵਸਾ, ਵਸਾ ਮਤਲਬ ਚਰਬੀ ਵਾਲੀ ਚੀਜ਼ਾਂ ਹੋਏਗੀ ਹੈ ਨਾ, ਅਤੇ ਜਿਹੜੇ ਮੀਟ ਮਛਲੀ ਨਹੀਂ ਖਾਂਦੇ ਸੇ ਪਨੀਰ ਖਾਈ ਸਕਦੇ ਹੈ ਨਾ ਜੀ। ਵਿਟਾਮਿਨ ਹੈ, ਵਿਟਾਮਿਨ ਕਨੇ ਆਸਾਂ ਦਾ ਸਰੀਰ ਜਿਹੜਾ ਹੈ ਸੇ ਰੋਗਾਂ ਕਾ ਲੜਾਈ ਲੜਦਾ ਹੈ ਨਾ ਜੀ। ਛੋਟੇ ਛੋਟੇ ਮਾਤਰਾ ਦੇ ਵਿੱਚ ਜਿਹੜੇ ਆਸਾਂ ਦੇ ਸਰੀਰ ਜੋ ਖਣਿਜ ਅਤੇ ਲਵਣ ਵੀ ਚਾਹੀਦੇ ਹੁੰਦੇ। ਅਤੇ ਬੋਲਣ ਦਾ ਮਤਲਬ ਇਹ ਹੈ ਕਿ ਅਸਾਂ ਜੋ ਇਹ ਪਤਾ ਹੋਣਾ ਚਾਹੀਦਾ ਕਿ ਕਿਤਨੀ ਪ੍ਰੋਟੀਨ ਦੀ ਜ਼ਰੂਰਤ ਹੈ ਅਸਾਂ ਜੋ, ਕਿਤਨੇ ਕਾਰਬੋਹਾਈਡਰੇਟਸ ਦੀ ਜ਼ਰੂਰਤ ਹੈ, ਕਿਤਨੇ ਵਸਾ ਦੀ ਜ਼ਰੂਰਤ ਹੈ। ਅਤੇ ਅਗਰ ਮੰਨ ਲਿਓ 19-20 ਹੋਈ ਵੀ ਜਾਂਦਾ ਤਾਂ ਤੁਸਾਂ ਜੋ ਬਿਆਗਾ ਉੱਠੀ ਕਰਕੇ ਇੱਕ ਰੂਟੀਨ ਬਣਾਉਣੀ ਚਾਹੀਦੀ। ਇਸ ਰੂਟੀਨ ਦੇ ਵਿੱਚ ਤੁਸਾਂ ਨੇ ਜਿਹੜੀ ਹੈ ਸੀ ਕਿਆ ਕਰਨੀ, ਕਸਰਤ ਕਰਨੀ ਹੈ ਨਾ। ਬਿਆਗਾ ਦੀ ਸੈਰ ਤੁਸੀਂ ਕਰ ਸਕਦੇ, ਪ੍ਰਾਣਾਯਾਮ ਕਰ ਸਕਦੇ, ਯੋਗਾ ਕਰ ਸਕਦੇ, ਆਪਣੇ ਸਰੀਰ ਜੋ ਸਿਹਤਮੰਦ ਰੱਖਣ ਵਾਸਤੇ ਛੋਟੀ ਮੋਟੀ ਕਸਰਤ ਤੁਸੀਂ ਕਰ ਸਕਦੇ। ਜਾਂ ਅਗਰ ਕਸਰਤ ਨਹੀਂ ਵੀ ਹੁੰਦੀ ਤਾਂ ਤੁਸੀਂ ਪੈਦਲ ਚੱਲ ਸਕਦੇ, ਜਿਤਨਾ ਤੁਸੀਂ ਚੱਲ ਸਕਦੇ, ਤਾਂ ਇਸ ਕਰਕੇ ਤੁਸਾਂ ਦਾ ਸਰੀਰ ਜਿਹੜਾ ਹੈ ਸੀ ਬਿਲਕੁਲ ਸਿਹਤਮੰਦ ਜਿਹੜਾ ਹੈ ਸੀ ਰਹਿਣਾ, ਕਿ ਜੋ ਕਿ ਸਿਹਤ ਹੀ ਤਾਂ ਧਨ ਹੈ। ਪੈਸਾ ਇਕੱਠਾ ਕਰ ਲਿਓ, ਜੇ ਤੁਸਾਂ ਦੀ ਸਿਹਤ ਹੀ ਠੀਕ ਨਹੀਂ ਹੈ ਤਾਂ ਇਸ ਦਾ ਵੀ ਕੋਈ ਫਾਇਦਾ ਨਹੀਂ ਹੈ। ਅਤੇ ਸਿਹਤ ਜੋ ਅਸਾਂ ਨੇ ਨਜ਼ਰਅੰਦਾਜ਼ ਨਹੀਂ ਕਰਨਾ ਹੈ, ਕੰਮ ਵੀ ਕਮਾਉਣਾ ਡਟੀ ਕਰਕੇ, ਅਤੇ ਸਿਹਤ ਜੋ ਵੀ ਜਿਹੜਾ ਹੈ ਸੇ ਬਿਲਕੁਲ ਠੀਕ ਠਾਕ ਰੱਖਣਾ ਹੈ। ਤਾਂ ਇਹ ਗੱਲਬਾਤ ਹੋਏਗੀ ਜੀ ਸੰਤੁਲਿਤ ਆਹਾਰ ਸਿਹਤ ਦੀ। ਅਤੇ ਅਬ ਪ੍ਰੋਗਰਾਮ ਦਾ ਕਿ ਜੋ ਕਿ ਟਾਈਮ ਵੀ ਹੋਇਆ ਕਰਦਾ, ਲੇਕਿਨ ਚਲਦੇ ਚਲਦੇ ਤੁਸਾਂ ਜੋ ਸੁਣਾਉਣਾ ਜੀ ਪ੍ਰੋਗਰਾਮ ਦਾ ਆਖਰੀ ਲੋਕ ਗੀਤ, ਆਵਾਜ਼ ਹੈ ਜੀ ਵਿਨੇ ਅਬਰੋਲ ਦੀ।

ਕਰਕੇ ਨੇ ਯੋਗਾਭਿਆਸ ਕਿ ਨੇ ਸੌਗੀ ਸੌਗੀ ਦੇਖਿਆ ਗੱਲਬਾਤ ਲਗਾਉਣੀ ਕਿ ਵੀ ਜੀਵਨਾਵਾਂ 'ਚ ਬੱਚਤ ਕਰਨਾ ਜੋ ਸੇ ਸਿੱਖੇ ਹੋਰ ਦੇਖਿਆ ਮਨੋਰੰਜਨਾ ਇਕੱਠੇ ਵਧੀਆ ਵਧੀਆ ਲੋਕ ਗੀਤ ਵੀ ਤੁਸੀਂ ਜੋ ਸੁਣਾਉਣੇ ਬਿਨਾਂ ਲੋਕ ਗੀਤਾਂ ਦੇ ਵੀ ਦੇਖਿਆ ਵੀ ਕਾਰਿਕ੍ਰਮਾਂ ਦਾ ਮਜ਼ਾ ਨਹੀਂ ਆਉਂਦਾ ਤਾਂ ਹੁਣ ਸੋਚਿਆ ਵੀ ਜਿਹੜੀ ਕਾਰਿਕ੍ਰਮ ਵਾਲੀ ਸ਼ੁਰੂਆਤ ਇਸੇ ਇੱਕ ਬਾਂਕੀ ਜੇ ਲੋਕ ਗੀਤਾਂ ਸੌਗੀਆਂ ਸੇ ਕਰੀ ਲਈਏ।

ਤਾਂ ਮਹਾਰਾਜ ਵੀ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗੇ ਤੁਸੀਂ ਜਵਾਲਾ ਪ੍ਰਸ਼ਾਦ ਕਹਿੰਦੇ ਤਿਨਾਰੇ ਸਾਥੀ, ਇਹ ਵੀ ਦੇਖਿਆ ਲੋਕ ਗੀਤ ਵੀ ਹੋਈ ਗਿਆ। ਇਹ ਵੈਸਾ ਥੋੜ੍ਹੀ ਜਿਹੀ ਗੱਲਬਾਤ ਕਰਨੀ ਕਿ ਵੀ ਬਿਆਗਾ ਉੱਠ ਕੇ ਜਿਹੜਾ ਸੈਰ ਸਪਾਟਾ ਹੋਵਾਂ, ਵਿਆਮ ਹੋਵਾਂ, ਯੋਗ ਵਗੈਰਾ ਹੋਵਾਂ, ਸੇ ਆਹ ਸਾਰੇ ਸਵਾਸਥ ਦੇ ਇਕੱਠੇ ਦੇਖਾ ਵੀ ਕਿਤਨਾ ਫਾਇਦੇਮੰਦ ਜੋ ਸੇ ਹੋਵਾਂ ਹੈ। ਤਾਂ ਦੇਖਾ ਮਹਾਰਾਜ ਕਿ ਵੀ ਰਾਤੀ ਛੋਡੇ ਸੋਣਾ ਕਹਿੰਦੇ ਬਿਆਗਾ ਜੋ ਸੇ ਛੋਡੇ ਉੱਠਣਾ, ਇਹ ਮਾਣੂਆਰੀ ਸਭ ਤੋਂ ਵਧੀਆ ਆਦਤ ਜੋ ਸੇ ਹੋਵਾਂ ਹੈ। ਹੋਰ ਬਿਆਗਾ ਉੱਠੀ ਕਹਿੰਦੇ ਸੈਰ ਸਪਾਟਾ ਕਰਨਾ, ਥੋੜ੍ਹਾ ਬਹੁਤ ਘੁੰਮਣਾ ਫਿਰਨਾ, ਇਹ ਦੇਖਿਆ ਹੋਰ ਵੀ ਇੱਕ ਵਧੀਆ ਆਦਤ ਜੋ ਸੇ ਮਾਣੂ ਅੰਦਰ ਹੋਵਾਂ ਹੈ। ਬਿਆਗਾ ਉੱਠੀ ਕਹਿੰਦੇ ਘੁੰਮਣੇ ਹਲਕਾ ਮਾਣੂਆਰਾ ਇੱਕ ਵਿਆਮ ਜੋ ਸੇ ਹੋਈ ਜਾਂ। ਦੇਖਾ ਮਹਾਰਾਜ ਕਿ ਵੀ ਬਿਆਗਾ ਦਾ ਜਿਹੜਾ ਵਕਤ ਹੋਵਾਂ ਸੇ ਸਭ ਤੋਂ ਸ਼ਾਂਤ ਸਾਫ ਕਹਿੰਦੇ ਜਿਹੜਾ ਸੁਹਾਵਨਾ ਜੋ ਵਕਤ ਜਿਸੇ ਹੋਵਾਂ ਹੈ। ਅਤੇ ਇਸ ਵਕਤਾ ਦੇਖਾ ਜੀ ਖੁੱਲ੍ਹੀ ਕਹਿੰਦੇ ਤਾਜ਼ੀ ਸਾਫ ਹਵਾ ਹੋਵਾਂ ਹੈ, ਜੋ ਜੇ ਤਲਿਆ ਸਾਰੇ ਜਿਹੜੇ ਫੇਫੜੇ ਜੋ ਸੇ ਸਾਫ ਜੋ ਸੇ ਹੋਵਾਂ ਹੈ। ਜੇ ਵੀ ਦੇਖਾ ਆਹ ਸਾਰੇ ਫੇਫੜਿਆਂ ਜੋ ਬਿਆਗਾ ਬਿਆਗਾ ਤਾਜ਼ੀ ਹਵਾ ਮਿਲਣੀ, ਤਾਂ ਆਹ ਸਾਰੇ ਜਿਹੜੇ ਫੇਫੜੇ ਹੋਰ ਵੀ ਮਜ਼ਬੂਤ ਜਸਿਓ ਹੋਣੇ। ਜੋ ਦੇਖਿਆ ਬਿਆਗਾ ਰੋਜ਼ ਸੈਰ ਸਪਾਟਾ ਕਰਾਏ, ਤਿੰਨਾਂ ਜੋ ਕਦੇ ਵੀ ਜਿਹੜੀ ਸਾਹ ਸੰਬੰਧੀ ਕੋਈ ਵੀ ਜਿਹੜੀ ਸਮੱਸਿਆ ਜੋ ਸੇ ਇਹ ਤਾਰਾ ਸਾਹਮਣਾ ਜੋ ਸੇ ਨਹੀਂ ਕਰਨਾ ਪਾਉਂਦਾ। ਤਾਂ ਦੇਖਾ ਅਗਰ ਤੁਸੀਂ 7-8 ਵਜੇ 9 ਵਜੇ ਦੇਖਿਆ ਵੀ ਬਿਆਗਾ ਉੱਠਿਆ ਕਰਾਏ ਵੀ ਇਸ ਤਰ੍ਹਾਂ ਨਹੀਂ ਛੱਡਿਆ ਕਰਦੇ, ਅਤੇ ਤਲੇ ਬਾਅਦ ਤੁਸੀਂ ਉੱਠਣਾ, ਤਾਂ ਫਿਰ ਹੀ ਤਾਂ ਦੇਖਿਆ ਵੀ ਮਾਣੂਆਂ ਜੋ ਭਾਗ ਦੌੜ ਲੱਗੀ ਰਹੇ ਕਿ ਅਸੀਂ ਜੋ ਆਪਣਾ ਦੇਖਿਆ ਜਿਹੜਾ ਨੌਕਰੀ ਵਾਲਾ ਟਾਈਮ ਆਇਆ ਕਿ ਇੱਥੇ ਕੰਮ ਕਰਨ ਦਾ ਟਾਈਮ ਆਇਆ, ਅਤੇ ਤਾਂ ਘੱਟੇ ਫੱਟ ਚਾਰੇ ਦੇਖਿਆ ਵੀ ਨਹਾਉਣਾ ਖਾਣਾ ਹੋਰ ਭਾਗਮ ਭਾਗ ਜੋ ਸੇ ਲੱਗ ਰਹੇ ਹੈ। ਤਾਂ ਅਤੇ ਬੇਤਾ ਦੇਖਿਆ ਵੀ ਤੁਸਾਂ ਵਾਲੇ ਵਕਤ ਹੀ ਨਹੀਂ ਹੁੰਦਾ ਕਿ ਵੀ ਅਸੀਂ ਜੋ ਸੇ ਸੈਰ ਸਪਾਟਾ ਕਰੀਏ। ਤਾਂ ਇਹ ਤਾਂ ਇਕੱਠੇ ਦੇਖਿਆ ਵੀ ਰਾਤੀ ਜੋ ਸੇ ਮਾਣੂਆਂ ਜੋ ਛੋਟੇ ਜੋ ਸੇ ਸੋਣਾ ਚਾਹੀਏ। ਅੱਜ ਕੱਲ੍ਹ ਤੁਸੀਂ ਦੇਖਦੇ ਹੋਗੇ ਕਿ ਵੀ ਜ਼ਿਆਦਾਤਰ ਮਾਣੂ ਕਿਆ ਕਰੇ ਕਿ ਵੀ ਸੁਣ ਦੇਰ ਰਾਤਾਂ ਤੱਕ ਆਪਣੇ ਜਿਹੜਾ ਜਾਂ ਤਾਂ ਗੱਲਾਂ ਮਾਰਦੇ ਬੈਠੇ ਰਹਿਣਾ, ਜਾਂ ਫਿਰ ਦੇਖਿਆ ਵੀ ਕੋਈ ਫੋਨ ਅੰਦਰ ਜੋ ਸੇ ਫਸਰੇ ਰਹੇ ਕਹਿੰਦੇ, ਜਾਂ ਫਿਰ ਟੀ ਵੀ ਵਗੈਰਾ ਦੇਖਦੇ ਰਹੇ ਦੇਰ ਰਾਤ ਤੱਕ 12-1 ਵਜੇ ਤੱਕ ਦੇਖਿਆ ਵੀ ਸੌਂਦੇ ਨੇ, ਤਾਂ ਫਿਰ ਬਿਆਗਾ ਸਿਉਂ ਜੋ ਸੇ ਛੋਡੇ ਉੱਠ ਹੀ ਨਹੀਂ ਪਾਉਂਦੇ। ਤਾਂ ਅਗਰ ਦੇਖਿਆ ਵੀ ਅਸਾਂ ਜੋ ਆਪਣਾ ਜਿਹੜਾ ਸਵਾਸਥ ਠੀਕ ਰੱਖਣਾ, ਮਾਣੂਆਂ ਜੋ ਬਿਮਾਰੀਆਂ 'ਤੇ ਬਚੇ ਰਹਿਣਾ, ਤਾਂ ਇਹ ਤਾਂ ਘੱਟੇ ਦੇਖਿਆ ਬਿਆਗਾ ਉੱਠੀ ਕੇ ਸੈਰ ਸਪਾਟਾ ਕਰਨਾ, ਹੋਰ ਰੋਜ਼ ਜੋ ਸੇ ਸੈਰ ਸਪਾਟਾ ਕਰਨਾ, ਹਲਕਾ ਫੁਲਕਾ ਵਿਆਮ ਹੋਈ ਗਿਆ ਕਹਿੰਦੇ ਸੌਂ ਕੇ ਦੇਖਿਆ ਵੀ ਯੋਗ ਕਰਨਾ, ਇਹ ਬਹੁਤ ਹੀ ਜ਼ਰੂਰੀ ਜੋ ਸੇ ਹਾਇਆ ਕਹਿੰਦੇ। ਜਿਹੜਾ ਦੇਖਿਆ ਵੀ ਅਗਰ ਮਾਣੂਆਂ ਅੰਦਰ ਕੋਈ ਜਿਹੜੀ ਆਲਸ ਹੈ ਕਿ ਵੀ ਬਿਆਗਾ ਜੋ ਸਿਉਂ ਦੇਰ ਵਾਲੇ ਉੱਠੋ ਫਿਰ ਹੀ ਆਪਣਾ ਦੇਖਿਆ ਵੀ ਕੰਮਾਂ ਜੋ ਨਿਕਲ ਜਾਓ, ਤਾਂ ਤੇ ਤਲੇ ਮਾਣੂ ਦੇਖਿਆ ਵੀ ਸਾਰੇ ਦਿਹਾੜੇ ਜੋ ਸਿਉਂ ਤਿੰਨਾਂ ਜੋ ਬਾਸੀਆਂ ਲੱਗਰੀ ਰਹਿਣੀ ਕਹਿੰਦੇ, ਜਮਾਈਆਂ ਮਾਰਦੇ ਰਹੋ, ਹੋਰ ਦੇਖਿਆ ਵੀ ਕੰਮਾਂ ਅੰਦਰ ਵੀ ਮਨ ਨਹੀਂ ਲੱਗਦਾ ਕਹਿੰਦੇ, ਸੁਸਤੀ ਜੋ ਸੇ ਪੈਰੀ ਰਹਿਣੀ ਕਹਿੰਦੇ, ਮਨ ਵੀ ਤਿੰਨਾਂ ਜੋ ਸੇ ਸ਼ਾਂਤ ਜੋ ਸੇ ਨਹੀਂ ਰਹਿੰਦਾ। ਤਾਂ ਇਹ ਤਾਂ ਕਿਹਾ ਕਿ ਵੀ ਬਿਆਗਾ ਉੱਠ ਕੇ ਦੇਖਿਆ ਵੀ ਜੋ ਲੋਕ ਰੋਜ਼ ਦੇਖਿਆ ਸੈਰ ਸਪਾਟਾ ਕਰਾਏ, ਕੁਛ ਵਿਆਮ ਕਰਾਏ, ਕੁਛ ਦੇਖਿਆ ਵੀ ਯੋਗਾ ਕਰਾਏ ਸੌਗੀ ਸੌਗੀ, ਘੰਟਾ ਭਰ ਦੇਖਿਆ ਵੀ ਬਿਆਗਾ ਉੱਠ ਕੇ ਘੁੰਮ ਹੀ ਲਓ, ਤਾਂ ਇਹ ਥੱਲੇ ਦੇਖਿਆ ਵੀ ਸਾਰੇ ਦਿਹਾੜੇ ਦੇਖਿਆ ਸਰੀਰ ਵੀ ਅਸਰ ਜਿਹੜਾ ਅਸੀਂ ਚੁਸਤ ਫੁਰਤੀਲਾ ਬਣੀ ਰਹਿਣਾ ਕਹਿੰਦੇ, ਮਨ ਵੀ ਜੋ ਸੇ ਇੱਕ ਮਨ ਅੰਦਰ ਇੱਕ ਸ਼ਾਂਤੀ ਜੀ ਜੋ ਸੇ ਰਿਹਾ ਹੀ ਕਹਿੰਦੇ, ਸੌ ਕੇ ਦੇਖਿਆ ਵੀ ਕੰਮ ਅੰਦਰ ਵੀ ਜੋ ਸੇ ਜੀਵ ਮਾਣੂਆਰਾ ਲੱਗ ਰਿਹਾ। ਤਾਂ ਇਹ ਤਾਂ ਕਿਤੇ ਦੇਖਿਆ ਵੀ ਇਹ ਬਹੁਤ ਜ਼ਰੂਰੀ ਹੈ ਕਿ ਵੀ ਇਹ ਆਦਤ ਜੋ ਸੇ ਜ਼ਰੂਰ ਮਾਣੂਆਂ ਜੋ ਪਾਣੀ ਚਾਹੀਏ, ਕਿ ਵੀ ਅਗਰ ਅਸਾਂ ਜੋ ਬਿਮਾਰੀਆਂ 'ਤੇ ਬਚਰੇ ਰਹਿਣਾ, ਕਿਉਂਕਿ ਦੇਖਿਆ ਵੀ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਵੀ ਜੇ ਵੀ ਕੋਈ ਹਲਕਾ ਫੁਲਕਾ ਅਸਾਂ ਜੋ ਬੁਖਾਰ ਹੋ ਜਾਂ ਕੋਈ ਵੀ ਬਿਮਾਰੀ ਹੋ, ਜੇ ਵੀ ਅਸੀਂ ਦੇਖਿਆ ਵੀ ਡਾਕਟਰਾਂ ਵੱਲ ਜਾਏ, ਤਾਂ ਡਾਕਟਰ ਵੀ ਇਹੀ ਬੋਲਾਂ ਕਿ ਵੀ ਥੋੜ੍ਹਾ ਅਗਰ ਮੋਟਾਪਾ ਵਗੈਰਾ ਵੀ ਹੋਈ ਗਿਰਾ ਹੋ, ਤਾਂ ਥੋੜ੍ਹਾ ਜਿਹਾ ਵੀ ਬਿਆਗਾ ਉੱਠੀ ਕੇ ਤੁਸੀਂ ਜੋ ਸੈਰ ਸਪਾਟਾ ਕਹਿੰਦੇ ਵਿਆਮ ਯੋਗ ਜੋ ਸੇ ਜ਼ਰੂਰ ਕਰੋ। ਤਾਂ ਡਾਕਟਰ ਵੀ ਦੇਖਿਆ ਵੀ ਮਾਣੂਆਂ ਜੋ ਇਹੀ ਸਲਾਹ ਦੇ ਆਏ। ਤਾਂ ਇਹ ਤਾਂ ਘੱਟੇ ਦੇਖਿਆ ਵੀ ਜਿਹੜਾ ਨਹੀਂ ਆ ਕਿ ਕੋਈ ਮੁਸ਼ਕਿਲ ਕੰਮ ਹੈ, ਜਿਹੜਾ ਤਾਂ ਹੈ ਨਹੀਂ। ਤਾਂ ਇਹ ਤਾਂ ਘੱਟੇ ਤਾਂ ਦੇਖਿਆ ਮਹਾਰਾਜ ਕਿ ਵੀ ਬਿਆਗਾ ਉੱਠੇ ਆਪਣਾ ਸੋਚ ਵਗੈਰਾ ਕੀਤੇ ਕਹਿੰਦੇ, ਹੱਥ ਮੂੰਹ ਧੋਇਆ, ਹੋਰ ਬੂਟ ਪਹਿਨੋ ਕਹਿੰਦੇ, ਘੁੰਮਦੇ ਜੋ ਸੇ ਨਿਕਲੀ ਜਾਓ। ਤਾਂ ਤੁਸੀਂ ਦੇਖਦੇ ਹੋਗੇ ਕਿ ਵੀ ਜਿਹੜੇ ਬਾਜ਼ਾਰਾਂ ਪਾਸੇ ਜਾਂ ਸ਼ਹਿਰਾਂ ਪਾਸੇ ਤੁਸੀਂ ਦੇਖਦੇ ਹੋਗੇ ਕਿ ਵੀ ਕਈ ਜਗ੍ਹਾ ਦੇਖਿਆ ਵੀ ਪਾਰਕ ਬਣੇ ਰਹੇ ਹੋਏ, ਜਾਂ ਫਿਰ ਜਿੱਥੇ ਦੇਖਿਆ ਕੋਈ ਖਾਲੀ ਜਗ੍ਹਾ ਹੋ, ਅਤੇ ਇੱਥੇ ਦੇਖਿਆ ਵੀ ਰੋਜ਼ ਮਾਣੂ ਜਿਸ ਬਿਆਗਾ ਉੱਠ ਕੇ ਘੁੰਮਣਾ ਫਿਰਨਾ, ਥੋੜ੍ਹੀ ਸੀ ਦੇਖਿਆ ਵੀ ਦੌੜ ਮਾਰੀ ਲਿਆਏ ਕਹਿੰਦੇ, ਫਿਰ ਅਤੇ ਤਲੇ ਬਾਅਦ ਆਪਣੇ ਦੇਖਿਆ ਵੀ ਕੁਛ ਵੀ ਬਿਆਮ ਵਗੈਰਾ ਕਰਦੇ ਰਹੇ, ਤਾਂ ਕਿ ਦੇਖਿਆ ਵੀ ਜਿਹੜਾ ਸਰੀਰ ਜੋ ਸੇ ਸਾਰਾ ਥੋੜ੍ਹਾ ਗਰਮ ਹੋ, ਕਹਿੰਦੇ ਪਸੀਨਾ ਵਗੈਰਾ ਜੋ ਸੇ ਬਾਹਰ ਆਓ, ਅਤੇ ਤਲੇ ਆ ਸਾਰਾ ਜਿਹੜਾ ਸਰੀਰ ਜੋ ਸੇ ਫਿੱਟ ਰਿਹਾ। ਤਾਂ ਇਹ ਦੇਖਿਆ ਵੀ ਮਹਾਰਾਜ ਕਿ ਵੀ ਮਾਣੂਆਂ ਜੋ ਜਿਹੜਾ ਕਈ

ਤਾਂ ਮਹਾਰਾਜ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗੇ ਥੇ ਕ੍ਰਿਸ਼ਨਾ ਸ਼ਰਮਾ ਹੋਰੀ, ਇਹ ਵੀ ਦੇਖਿਆ ਗੜੀ ਰਹੀ ਸੂਈ ਵੀ ਸਿਣਕ ਦਿਆ ਕਰਾਂ ਕਿ ਵੀ ਕਾਰਿਆਕ੍ਰਮ ਵਾਲਾ ਵਕਤ ਵੀ ਪੂਰਾ ਆਉਂਦਾ ਲੱਗਿਆ, ਤਾਂ ਆ ਗਿਆ ਦਿਆਂ ਨਮਸਕਾਰ।

ਪੰਗਵਾੜੀ ਬੋਲੀ ਕਾਰਜਕ੍ਰਮ ਸੁਣਨ ਵਾਲਿਆਂ ਸੁਭਿਆਂਜਣ ਮਹਿੰਦਰ ਕੁਮਾਰੀ ਤਰਫਾਂ ਬਿੱਲ ਦੀ ਨਮਸਤੇ ਜੀ ਸੁਣਨ ਵਾਲਿਓ ਹਾਜ਼ਰ ਅਖਬਾਰ ਫਿਰ ਤੋਂ ਆਪੋ ਮਨਪਸੰਦ ਪੰਗਵਾੜੀ ਬੋਲੀ ਕਾਰਜਕ੍ਰਮ ਗਿਣ ਕਰਿਓ ਮਹਿੰਦਰ ਕੁਮਾਰ ਦਾ ਸੁਭਿਆਂ ਕਿਆਂ ਪਹਿਲੇ ਤਾਂ ਜਤਰੇ ਵੀ ਅਭਿਆਨ ਪੰਗਵਾੜੀ ਬੋਲੀ ਕਾਰਜਕ੍ਰਮ ਸੁਣਨ ਗੁਰਸਤੇ ਤਨੇ ਸੁਭਿਆਨ ਕਹਿ ਜੇ ਸੋ ਸਵਾਗਤ ਕਰਤਾ

ਅਲੱਗ ਅਲੱਗ ਸੁੰਦਰਤਾਰੀ ਤੱਕ ਪ੍ਰਸਿੱਧ ਹੈ। ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਚਲੇ ਜਾਓ, ਹਰ ਜ਼ਿਲ੍ਹੇ ਦੀ ਆਪਣੀ ਅਲੱਗ ਵਿਸ਼ੇਸ਼ਤਾ ਹੈ। ਜਿਵੇਂ ਜੋ ਸ਼ਿਮਲਾ, ਸ਼ਿਮਲੇ ਰੇਖੇ ਪਹਾੜਾਰੀ ਰਾਣੀ ਵੀ ਬੋਲੋ, ਪ੍ਰਦੇਸ਼ਾਂ ਦੀ ਰਾਜਧਾਨੀ ਹੈ। ਜਿੱਤੀ ਮਾਲ ਰੋਡ, ਰਿਜ, ਜਾਖੂ, ਤਾਰਾ ਦੇਵੀ, ਕੁਫਰੀ, ਚਾਇਲ, ਗੁਮਨੇਰੀ ਤੱਕ ਪ੍ਰਸਿੱਧ ਹੈ। ਮਨਾਲੀ ਐਡਵੈਂਚਰ ਔਰ ਬਰਫਾਰੇ ਸ਼ੌਕੀਨਾਂ ਦੀ ਪਹਿਲੀ ਪਸੰਦ ਮਨਾਲੀ ਹੈ। ਜਿੱਤੀ ਸੋਲੰਗਾਰੀ ਵੈਲੀ ਪਸੰਦ, ਪੈਰਾਗਲਾਈਡਿੰਗ, ਅਟਲ ਟਨਲ ਔਰ ਹਿਡਿੰਬਾ ਮਾਤਾ ਮੰਦਿਰ ਜੋ ਹੈ ਪ੍ਰਮੁੱਖ ਆਕਰਸ਼ਣ ਹੈ। ਅਗਰ ਅਸੀਂ ਕਾਂਗੜਾ ਘਾਟੀ ਤਰਫ ਜਾਊਂ ਤੋ ਧਰਮਸ਼ਾਲਾ ਔਰ ਮੈਕਲੋਡਗੰਜ, ਦਲਾਈ ਲਾਮਾ ਜੀਰਾ ਘਰ, ਤਿੱਬਤੀ ਸੰਸਕ੍ਰਿਤੀ ਅਤੇ ਤਜਾਇਰ ਤੁਸੀਂ ਦੇਖ ਸਕੋ, ਔਰ ਕਾਂਗੜੇ ਮਾਰੇ ਜਵਾਲਾ ਜੀ, ਬ੍ਰਜੇਸ਼ਵਰੀ ਮਾਤਾ ਮੰਦਿਰ, ਮਾਤਾ ਬਗਲਾ ਮੁਖੀ ਮੰਦਿਰ ਜਿਹੜੇ ਪ੍ਰਸਿੱਧ ਸ਼ਕਤੀ ਪੀਠ ਵੀ ਹੈ, ਜਿੱਥੇ ਘੁੰਮਣੇ ਸਾਥੀ ਆਪਣੀ ਅਧਿਆਤਮਿਕ ਯਾਤਰਾ ਵੀ ਕਰ ਸਕੋ। ਇਹ ਸਾਥੀ ਲਾਹੌਲ ਸਪੀਤੀ ਦੀ ਘਾਟੀ, ਇਹ ਹਿਮਾਚਲ ਦਾ ਸਭਸੇ ਠੰਡਾ ਔਰ ਦੂਰ ਦਰਾਜਾ ਦਾ ਇਲਾਕਾ ਹੈ, ਜੋ ਆਪਣੀ ਅਨੋਖੀ ਔਰ ਰਹੱਸਮਈ ਸੁੰਦਰਤਾ ਤੱਕ ਪ੍ਰਸਿੱਧ ਹੈ। ਤ੍ਰਿਲੋਕੀਨਾਥ ਮੰਦਿਰ ਔਰ ਮਾਤਾ ਮ੍ਰਿਕੁਲਾ ਮਾਤਾ ਮੰਦਿਰ ਵੀ ਇੱਥੇ ਹੈ, ਜਿੱਥੇ ਤੁਸੀਂ ਜਾਇਰੋ ਦਰਸ਼ਨ ਕਰ ਸਕੋ। ਚੰਬਾ, ਚੰਬਾ ਦੇ ਡਲਹੌਜੀ, ਖਜਿਆਰ ਜਿਹੜੇ ਪ੍ਰਮੁੱਖ ਪਰਯਟਨ ਸਥਲ ਹੈ, ਮਣੀਮਹੇਸ਼ ਯਾਤਰਾ ਵੀ ਚੰਬਾ ਜ਼ਿਲ੍ਹੇ ਦੇ ਹੀ ਹੋ। ਇਹ ਜੀ ਸਾਥੀ ਜੋ ਮੰਡੀ ਦੇ ਰਿਵਾਲਸਰ, ਪਰਾਸ਼ਰ ਝੀਲ, ਕਮਰੂ ਨਾਗ, ਸ਼ਿਕਾਰੀ ਦੇਵੀ ਨਾ ਸਿਰਫ ਧਾਰਮਿਕ ਮਾਨਤਾ ਤੱਕ ਪ੍ਰਸਿੱਧ ਹੈ, ਬਲਕਿ ਟਰੈਕਿੰਗ ਕਰਨ ਵਾਲੇ ਤੱਕ ਵੀ ਆਕਰਸ਼ਣਾਂ ਦਾ ਕੇਂਦਰ ਹੈ। ਔਰ ਕਿਨੌਰ ਵੀ ਆਪਣੀ ਪ੍ਰਾਕ੍ਰਿਤਿਕ ਸੁੰਦਰਤਾ ਤੱਕ ਔਰ ਆਪਣੇ ਸ਼ਾਂਤ ਵਾਤਾਵਰਣ ਤੱਕ ਪ੍ਰਸਿੱਧ ਹੈ। ਇਹ ਸਾਥੀ ਦੇਖੋ, ਮਾਰੇ ਪ੍ਰਦੇਸ਼ਾਂ ਦੇ ਗਰਮ ਪਾਣੀ ਦੇ ਚਸ਼ਮੇ ਵੀ ਹੈ, ਜਿਹੜੀਆਂ ਜੋ ਮਨੀਕਰਨ ਹੈ, ਕਸੋਲ ਹੈ, ਤਾਤਾ ਪਾਣੀ ਹੈ, ਔਰ ਰਿਵਰ ਰਾਫਟਿੰਗ ਵੀ ਇੱਥੇ ਹੋ ਤੋ ਚਾਹੇ ਜਿੱਤੀ ਚਾਹੇ ਅੱਛਾ ਲੱਗੋ, ਕਿਉਂਕਿ ਅਬ ਗਰਮੀ ਦੀ ਛੁੱਟੀਆਂ ਵੀ ਆਉਣ ਲੱਗ ਰਹੀ ਹੈ, ਤੋ ਸਭ ਸੋਚੋਗੇ ਵੀ ਅਸੀਂ ਇਤਨੀ ਗਰਮੀ ਦੇ ਕਈ ਜਾਊਂ, ਔਰ ਗਰਮੀ ਦੇ ਰਾਹਤ ਪਾਣੀ ਤੱਕ ਜੋ ਹੈ ਸ਼ਿਮਲਾ, ਮਨਾਲੀ ਔਰ ਜਿਤਨੇ ਵੀ ਮਾਰੇ ਪਹਾੜੀ ਦੂਰ ਦਰਾਜਾ ਖੇਤਰ ਸੇ ਇਸ ਟਾਈਮ ਜੋ ਹੈ ਪ੍ਰਟਕਾਰੀ ਪਹਿਲੀ ਪਸੰਦ ਹੈ, ਕਿਉਂਕਿ ਹਰ ਆਦਮੀ ਜੋ ਹੈ ਥੋੜ੍ਹਾ ਗਰਮੀ ਦੇ ਰਾਹਤ ਚਾਹੋ, ਤੋ ਤੁਸੀਂ ਕਿੱਥੇ ਵੀ ਜੋ ਹੈ ਆਪਣਾ ਜਾਣੇ ਦਾ ਜੋ ਹੈ ਜਾਈ ਸਕੋ ਔਰ ਆਪਣੀ ਯਾਤਰਾ ਦਾ ਆਨੰਦ ਲੈ ਸਕੋ। ਪਰ ਸਭੀ ਤੋਂ ਪਹਿਲੇ ਜੋ ਆਪਣੀ ਤਿਆਰੀ ਜ਼ਰੂਰ ਰੱਖਿਓ, ਔਰ ਇਹ ਸਾਥੀ ਤੁਸੀਂ ਕਈ ਜਾਣਾ ਕੁੰਜੇ ਜਗ੍ਹਾ ਤੁਸੀਂ ਘੁੰਮਣਾ ਚਾਹੋ ਅਤੇ ਇੱਥੇ ਤੁਹਾਡੀ ਰਹਿਣੇ ਦੀ ਕਿਆ ਵਿਵਸਥਾ ਹੈ, ਸੇ ਜ਼ਰੂਰ ਪਹਿਲੇ ਤੁਸੀਂ ਤੈਅ ਕਰ ਲਿਓ, ਤਾਂ ਕਿ ਤੁਸੀਂ ਆਖੇ ਜੋ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੜੋ ਔਰ ਤੁਸੀਂ ਘੁੰਮਣੇ ਦਾ ਆਨੰਦ ਪੂਰੀ ਤਰ੍ਹਾਂ ਲੈ ਸਕੋ, ਕਿਉਂਕਿ ਲੋਕ ਜੋ ਹੈ ਆਪਣੇ ਪਰਿਵਾਰ, ਆਪਣੇ ਬੱਚਾ ਸਾਥੀ ਘੁੰਮਣੇ ਆਓ, ਕਈ ਵਾਰ ਛੋਟੇ ਛੋਟੇ ਬੱਚੇ ਵੀ ਹੋ ਸਾਥੀ, ਤੋ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਕਿਸ ਪ੍ਰਯਟਕ ਕਾਹੇ ਨਾ ਆਓ, ਔਰ ਸੇ ਉਹ ਤਿਨਾਂ ਜੋ ਯਾਤਰਾ ਇਸੇ ਸਾਰਥਕ ਹੋ, ਸੇ ਉਹ ਹਿਮਾਚਲ ਆਇਰੋ ਆਪਣੇ ਪੂਰਾ ਆਨੰਦ ਲੈ ਸਕੋ ਔਰ ਇੱਥੇ ਜੋ ਹੈ ਘੁੰਮੀਰੋ, ਇੱਥੇ ਦੀ ਸੰਸਕ੍ਰਿਤੀ ਦੇਖ ਸਕੋ, ਇੱਥੇ ਜੋ ਪ੍ਰਾਕ੍ਰਿਤਿਕ ਸੁੰਦਰਤਾ ਹੈ ਤੀਜਰਾ ਆਨੰਦ ਲੈ ਸਕੋ ਔਰ ਆਪਣੇ ਜੋ ਮਨਾਂ ਮੇ ਇੱਥੇ ਦੀ ਛਵੀ ਲੈ ਜਾਈ ਸਕੋ, ਤੋ ਤੀਜਰ ਤੱਕ ਜ਼ਰੂਰੀ ਕਿ ਆਪਣੀ ਯਾਤਰਾ ਜੋ ਹੈ ਪਹਿਲੇ ਤੁਸੀਂ ਸੁਨਿਸ਼ਚਿਤ ਕਰ ਲਿਓ ਔਰ ਪੂਰੀ ਤਿਆਰੀ ਕਰਵਾਇਓ। ਤੋ ਸ਼ੋਤਾਓ, ਅਬ ਵਕਤ ਇੱਕ ਲੋਕ ਗੀਤ ਦਾ।